ਤੁਸੀਂ ਸਰਵਜੀਤ ਦੀ ਆਵਾਜ਼ ਵਿੱਚ ਸੁਣਦੇ ਪਏ ਹੋਵੇ। ਗੀਤਕਾਰ ਹਨ ਸੋਹਣ ਸਿੰਘ ਮੀਸ਼ਾ। ਪ੍ਰੋਗਰਾਮ ਨੂੰ ਅੱਗੋਂ ਵਧਾਉਂਦੇ ਹੋਏ ਗੱਲ ਕਰਨ ਦੇ ਹਾਂ ਪੰਜਾਬ ਦੀ ਲੋਕ ਕਲਾ ਫੁਲਕਾ।

ਕਸੀਦੀ ਕਢਾਈ ਤੇ ਕਸੀਦਾਕਾਰੀ ਦਾ ਸਿਖਰ ਰੂਪ ਹੈ ਫੁਲਕਾਰੀ ਤੇ ਗਰਾਵਾਂ ਵਿੱਚ ਵਿਹੜੇ ਵਿੱਚ ਬੈਠੀਆਂ ਫੁਲਕਾਰੀ ਕਢੇਂਦੀਆਂ ਛੂਹੇਰਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਹਨ ਖੱਦਰ ਦੇ ਕੱਪੜੇ ਤੇ ਲਾਲ ਪੀਲੇ ਸੰਤਰੀ ਰੰਗੀ ਧਾਗੇ ਨਾਲ ਫੁੱਲਾਂ ਦੀ ਕਢਾਈ ਕਰਕੇ ਫੁਲਕਾਰੀ ਤਿਆਰ ਕਰਦੀ ਦੇਖ ਕੇ ਉਸ ਦਾ ਪ੍ਰੇਮੀ ਕਿਹੜਾ ਖੁਸ਼ ਥੀਂਦਾ ਏ ਤੇ ਇਹ ਗੀਤ ਗਾਉਂਦਾ ਹੈ ਤੂੰ ਫੁਲਕਾਰੀ ਕੱਢਦੀ ਫੁਲਕਾਰੀ ਕੱਢੇ ਸਾਡੀ ਜਾਨ ਇਸ ਪੂਰੇ ਗੀਤ ਵਿੱਚ ਫੁਲਕਾਰੀ ਤੇ ਫੁਲਕਾਰੀ ਕਢੇਂਦੀ ਛੁਹੇਰ ਦੀ ਤਾਰੀਫ ਕੀਤੀ ਗਈ ਹੈ ਆਓ ਸੁਣੇਂਦੇ ਹੈ ਬਲਕਾਰ ਸਿੱਧੂ ਦੀ ਆਵਾਜ਼ ਵਿੱਚ ਇਹ ਬਹੁਤ ਪਿਆਰਾ ਗੀਤ

ਹੁਣੇ ਤੁਸੀਂ ਸੁਣਦੇ ਪਏ ਹਵੇ ਬਲਕਾਰ ਸਿੱਧੂ ਦਾ ਗਾਇਆ ਗੀਤ। ਤੇ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਗੱਲ ਕਰਦੇ ਹਾਂ ਕੁਝ ਗਾਵਣ ਨਚਾਵਣ ਦੀ, ਕਿਉਂਕਿ ਨੱਚਣ ਗਾਵਣ ਬਗੈਰ ਜਸ਼ਨ ਹੀ ਨਹੀਂ ਜ਼ਿੰਦਗੀ ਵੀ ਅਧੂਰੀ ਏ। ਸੱਚੀ ਖੁਸ਼ੀਆਂ ਭਰਾ ਗੀਤ ਹਾਂ ਕੁ ਸਕੂਨ ਦਿੰਦਾ ਹੈ ਕਿ ਨਾ। ਸਰਾਇਕੀ ਭਾਣਾ ਭਰਾਵਾਂ ਦਾ ਤਾਂ ਵਾਲਾ ਸੁਭਾਅ ਹੀ ਇਹੋ ਜਿਹਾ ਹੈ ਨੱਚਣ ਟੱਪਣ ਦਾ। ਸ਼ਾਦੀ ਵਾਲੇ ਘਰ ਵਿੱਚ ਤਾਂ ਛੂਹੇਰਾਂ ਬੋਛਣ ਖਿੰਡਾਈ ਚਫੇਰੋਂ ਘੁੰਮਦੀਆਂ ਨੱਚਦੀਆਂ ਨੇ, ਕਿਆ ਮਾਹੌਲ ਬਣ ਵੈਂਦਾ ਹੈ। ਤੇ ਆਓ ਵਾਲਾ ਸੁਣੇਂਦੇ ਹਾਂ ਹਰਭਜਨ ਮਾਨ ਦਾ ਗਾਇਆ ਗੀਤ। ਇਹ ਗੀਤ ਅਸਾਂ ਗਿੱਧਾ ਹੈ ਫਿਲਮ ਅਸਾਂ ਨੂੰ ਮਾਣ ਵਤਨਾ ਦਾ ਤੂੰ। ਮਜ਼ੇ ਚਾਓ।

ਅਸਾਂ ਨੂੰ ਮਾਣ ਵਤਨਾਂ ਦਾ। ਇਸ ਫਿਲਮ ਦਾ ਗੀਤ ਤੁਸੀਂ ਸੁਣਿਆ ਹੈ ਹਰਭਜਨ ਮਾਨ ਦੀ ਆਵਾਜ਼ ਵਿੱਚ। ਦਿਲ ਤਾਂ ਕਰਿੰਦਾ ਹੈ ਕਿ ਵਲਾਂ ਗੀਤ ਸੁਣੇਂਦੇ, ਗੱਲ ਨਾ ਕਰੇਂਦੇ, ਪਰ ਘੜੀ ਦੀਆਂ ਸੂਈਆਂ ਆਦੀਆਂ ਨੇ ਕਿ ਹੁਣ ਕੁਝ ਬਾਤਾਂ ਕੁਝ ਗੀਤ ਪ੍ਰੋਗਰਾਮ ਇੱਥੇ ਹੀ ਖਤਮ ਕਰੇਂਦੇ ਹਾਂ। ਹੁਣ ਆਪਣੇ ਮਿੱਤਰ ਹਰਜੀਤ ਕੌਰ ਕੋ ਇਜਾਜ਼ਤ ਦੇਵੋ ਪ੍ਰੋਗਰਾਮ ਅੱਗੋਂ ਵਧਾਵਣ ਦੀ।

ਭਾਈਓ ਆਪ ਆਪਾਂ ਬਾਤ ਕਰਾਂ ਮਾਇਰ ਭਾਸ਼ਾ ਜ਼ਿਕੀ ਹੈ ਵਿੰਗ ਆਪਾਂ ਮਾਨ ਸਮਾਨ ਕੀਆਂ ਵਡਾਵਾਂ ਤੋ ਭਾਸ਼ਾ ਜ਼ਿਕੀ ਹੈ ਬਾ ਕੇਵਲ ਬੋਲਣ ਕੋਈ ਮਾਧਿਅਮ ਕੋ ਨਹੀਂ ਹੋਏ ਬਲਕਿ ਆ ਆਪਣੀ ਸੰਸਕ੍ਰਿਤੀ ਪਰੰਪਰਾ ਔਰ ਪਹਿਚਾਨਗੀ ਆਤਮਾ ਹੋਵੇ ਰਾਜਸਥਾਨ ਕੀ ਮਾਇਰ ਭਾਸ਼ਾ ਯਾਨੀ ਰਾਜਸਥਾਨੀ ਬੋਲੀ ਆਪ ਗੇ ਮਾਂ ਲੋਕ ਗੀਤ ਲੋਕ ਕਥਾ ਵੀਰਤਾ ਔਰ ਪ੍ਰੇਮ ਗੋ ਅਨਮੋਲ ਖਜ਼ਾਨੋ ਜੋ ਕੋ ਹੈ ਵੋ ਭਾਈਓ ਸਮੇਟਿਡ ਹੀ ਹੈ ਲੇਕਿਨ ਬਦਲਤਾ ਟਾਈਮ ਕੇ ਸਾਗੇ ਲੋਕ ਆਪਣੀ ਮਾਤਰ ਭਾਸ਼ਾ ਨੇ ਬੋਲਣ ਮੈਂ ਅੱਜ ਕੱਲ੍ਹ ਕੀ ਸੰਕੋਚ ਮਹਿਸੂਸ ਕਰਨ ਲੱਗ ਗਿਆ ਔਰ ਇਸ ਮੈਂ ਜ਼ਰੂਰੀ ਹੈ ਕਿ ਆਪਾਂ ਨੇ ਕਿ ਆਪਣੀ ਮਾਇਰ ਭਾਸ਼ਾ ਨੇ ਸਨਮਾਨ ਦੇਣਾ ਚਾਹੀਏ ਔਰ ਆਉਣ ਵਾਲੀ ਪੀੜ੍ਹੀਆਂ ਤੱਕ ਆ ਪੁਗਾਣੀ ਚਾਹੀਏ ਔਰ ਸਾਰੋਂ ਪਹਿਲਾਂ ਜੀ ਕੀ ਸ਼ੁਰੂਆਤ ਹੈ ਵਾਹ ਭਾਈਓ ਆਪਾਂ ਨੇ ਆਪਣੇ ਘਰੋਂ ਕਰਨੀ ਪੜਸੀ ਟਾਬਰਾਂ ਮੈਂ ਕਿਹਾ ਕਿ ਮਾਇਰ ਭਾਸ਼ਾ ਮੈਂ ਆਪਾਂ ਨੇ ਬਾਤ ਕਰਨੀ ਚਾਹੀਏ ਜਦ ਟਾਬਰ ਕਿਹਾ ਕਿ ਬਚਪਨ ਨੂੰ ਆਪਣੀ ਮਾਤਰ ਭਾਸ਼ਾ ਸੁਣੇਗਾ ਔਰ ਬੋਲੇਗਾ ਤਾਂ ਬੰਗ ਮਨ ਮੈਂ ਕਿਹਾ ਕਿ ਭਾਸ਼ਾ ਕੇ ਪ੍ਰਤੀ ਆਪਣੋਪਨ ਚੁੱਕੋ ਹੈ ਵੋ ਵੱਡੇ ਗੋ